ਮਿਹਰ ਗੜੀ ਮੇਵਣੀ ਸੋਲ ਗੜੀ ਫਨ ਸਾਸ ਨਿਵਾ ਮਿਨਟ ਹਿੰਗਾ ਫ ਗੈ ਕਨਿਕਾ ਫਾਹ ਜਾਣੀ ਦੇ ਫ ਮੋ ਮੇਗਤ ਕੁਰੇ ਮਦਨ ਟੀ ਟਾਈਮ ਰਿਕਵੈਸਟ ਐਂਡ ਰਿਕਵੈਸ ਇਹ ਹੁਣ ਤੇਰੇ ਗੇ ਮੈਸੇਜ ਕਾ ਕੁਰੀਆ ਤਾਣ ਮੇ ਆਇਸ਼ਾ ਗੇ ਫਰਾ ਤੁੰ ਐਸੋ ਇਹ ਮੈਸੇਜ ਮਿਲਵ ਖਾਸ ਕੋਲਾਣੀ ਵਰ ਵਰ ਖਾਸ ਫਰਾ ਤਕ ਏਕੀ ਗ ਮਿਉਲੇ ਵਗਤ ਤੋ ਗ ਤੇ ਬਹਟਾ ਗੈ ਕਮਾ ਤੇ ਦੇ ਕੇ ਆ ਹਮ ਵਰੰ ਉਫਾਵੇ ਕੰਮੇ ਦੋਹੇ ਫੈਸ਼ਨੀ ਵਿਸ ਉਫਲੋ ਨਿਮੇਣੀ ਵਿਸ ਉਫਲੋ ਬੁਣਾ ਹਿਵਣੀ ਰੇਤਕੇ ਫੁੰਗਸਰ ਪੁਰਮੁਨ ਦਾਮ ਫਿਸ਼ੀ ਇਹਮ ਆਇਸ਼ਾ ਗੇ ਫਰਾਤ ਮੁਹੰਮਦ ਦਾ ਆਇਸ਼ਾ ਮੇ ਬੁਣਮ ਬੇਣਵਾ ਵਾਹਕ ਦਾ ਲਵਾਇ ਕੋ ਮੇ ਕੇਨਸਤੇ

ਮਹਿਰ ਕੜੀ ਮੇਵਣੀ ਫਸਟ ਕੜੀ 22 ਮਿੰਟ ਹਿੰਗਾਫਾ ਮਹਿਰ ਸ਼ੋ ਨਿਮਕ ਹਮੇਂ ਐ ਸਮਯਤੀ ਮੇਦ ਕੇ ਸ਼ੋ ਗਵਸ ਬੈਵੇ ਵੀ ਲਵਤਕ ਰਿਕਵੈਸਟ ਕੋਰੀ ਮੈਸੇਜ ਕੋਰੀ ਹਮ ਹੂਰੀ ਹਾਂ ਹੁਣ ਤੇ ਨੇ ਵਾਰ ਬੜੇ ਸ਼ੁਕਰ ਅਦਾ ਕਰਲਾ ਤੇ ਮਾ ਦਮਾ ਵੇ ਸਮ ਮੀ ਗੜੀ ਗਾ ਹਤਰ ਗੜੀ ਫੰਡਰਾ ਗਾ ਟੀ ਟਾਈਮ ਰਿਕਵੈਸਟ ਸ਼ੋ ਓਨਾਣੇ ਐ ਮਾ ਦਮਾ ਕੇ ਸ਼ੋ ਆ ਇਹ ਹੁਣ ਤੇ ਨੇ ਦਾਵਤ ਤੇ ਮੋ ਮੇਦ ਕੇ ਸ਼ੋ ਨਿਮ ਮਾਲਾ ਫ ਫਿਨਾ ਵਾ ਕੇ ਵੇਲਾਣ ਉਮੀਦ ਕਰ ਮੇਦ ਕੇ ਸ਼ੋ ਗਵਸ ਇਹ ਹੁਣ ਤੇ ਨੇ ਹਿੱਗ ਗੈਮ ਲਵਤਕ ਆਡੋ ਇਵੇ ਗੰਦੀ ਆ ਖਮਾ ਮੇਦ ਕੇ ਸ਼ੋ ਵਸ ਨਿਮ ਮਾਲਾਣੀ ਫਿਨਾਗ ਫਰਾ ਤੁੰ ਗਨਸ ਤੇ ਵਰ ਹਿੱਗ ਗੈਮ ਰੀਤ ਲਵਾਇ ਕੋ ਐ ਹੁਣ ਤੇ ਨੇ ਵਰ ਅਮਾਰ ਰੱਖਾ ਤੇਰੇ ਬਾਜ ਵਿਦ ਦੁਹਾ ਕੰਗੇ ਦੇ ਵਸਲਾਮ ਅਲੈਕਮ

0: ਨੂੰ ਆਉਂਦੀ ਹੈ ਕਿ ਮੈਗਾਹਰਟਸ ਦੀ ਵਹੀ ਐਫ ਐਮ ਮਗਰਿਬ ਨਾਮਾ ਦੋ ਵਕਤ
1: ਅੱਲਾਹੁ ਅਕਬਰ ਅੱਲਾਹ

0: Ecco, vada caetti. Ada la svegge.
1: Ah, ada la svegge. Fuhi mi hengina. Hinga badive hefe mongana ni kon shoito palalo.
2: Lunch break.
3: ਹੋਣੀ ਰਫੀਆਵਾ ਕੋਮੇ ਦੁਹੇ ਗੇ ਮੰਦਰੂ ਇੱਕ ਜਹਾਇਰ
4: ਨੂਦੀ ਹੈ ਕਿ ਮੈਗਾਹਰਟਸ ਦਿਵੇ ਹੀ ਐਫਐਮ
5: ਹੇਮਾ ਬਿਹੀ ਗੇ ਅਲਾਮਤਾ
6: ਹੁੰਗਾਉ
5: ਰੋਗਾ ਜਹੋ
6: ਕੇਸੁਮ
5: ਲੋਰੇਵ
6: ਹਮੁਗਾ ਅਰਬ ਬਿਹੀ ਤਕਨੇਗੁਮ
5: ਆਮੁਕ ਬਿਹੀ ਤ ਫੁਰਤਮ ਨਗਾਣੀ ਮੂਨਾ ਕਾਰੁਗਾ ਐਫਓ ਮੇਮਤੀ ਬੁਰਕਸ਼ੀ ਅਤੁਗਾ ਅਦੀ ਐਫਓ ਫੈਗਾ
6: ਹਿਮਾ ਬਿਹਿਗੇ ਅਲਾਮਾਤੇ ਫੇਡੀ ਜਨਮਾ ਲਸਨ ਕੁਰਵਾ ਸਹੀ ਫਰਵਾ ਹੋਦਵਾ
7: ਨੋਦੀ ਹੈ 1 ਮੈਗਾਹਰਟਸ ਦਿਵਹੀ ਐਫਐਮ

0: ਜ਼ੇਨ
1: ਦੁੰਬ
2: ਜ਼ੇਵੀਅਨ ਸੀ ਕਹਿੰਦੀ ਏ ਮੇਰਾ ਹੋ ਗਿਆ ਡਾ ਖਿਆਲ ਕੇ ਵਾਫ ਕਿਣੀ ਕਹਿੰਦੀ ਏ ਦੀਏ ਨੂੰ ਅਤੁ ਕੋਈ ਕੋਫੀ ਤਸ਼ਿਵਸ ਬੰਡੁਣ ਨੂੰ ਵੀ ਖਿਰਿਆ ਬਾਰ ਵੇ ਕਹਿੰਦੀ ਆ ਹਿਤੁ ਗੇ ਤੇਲੂੰ ਹਮੇ ਕੰ ਅਲਵਮੂੰ ਜ਼ੇਵੀਅਨ ਨੂਤਨਵਸ ਕੰਮ ਗੇ ਹਿਨੀ ਤੁਮ ਮੈਂ ਤਿੰਗ ਜ਼ੇਵੀਅਨ ਨ ਬਲੰ ਹੁਰੀ ਮੇਰਾ ਹੋਇਆ ਜ਼ੇਵੀਅਨ ਗੇ ਕਾਤੁ ਕੇ ਸ਼ਿੰ ਇਸ ਜਹਾਂ ਉਲੂਣ ਜ਼ੇਵੀਅਨ ਗੇ ਮੂਨ ਗੇ ਕੁਲਵਰ ਤੰ ਏ ਨੈ ਫੇਨੀ ਹਿਨੀ ਵਿਸ ਆ ਦੇਵਨੋ
0: ਅਣਿਕ ਜਿੰਨਿਆ ਕਾ ਕੂਟਾ ਤਮੇ ਆ ਦੇਵੁਨੀ
3: ਤੀਹਮ ਵਿਸ ਬੁਣੇ ਦਾਣ ਦੁੰਬੇ ਵਿਸ ਨੁਣੀ ਦਿਗੰਤ
0: ਤਾਰਾ ਅੰਨਾ ਨਿਰ ਕੋਲਕੋ
3: ਓਹੋ ਰੋਮਾਂਟਿਕ ਮਿਡਨਾਈਟ ਐਡਵੈਂਚਰਸ ਦੋ
0: ਵਾਹਕ ਅੰਬੂਰਨ ਉਲੇ ਦੁੰਬ੆ ਵਿਰੁੰਗੁਰ ਜ਼ੇਨ ਗਾਤਮ ਮੀ ਆਈ ਵਿਸ ਮਿਤਾ ਆਂਦਿਰੀ ਕੀ ਤੇਰੇ ਗੇਨੇ ਦੇ ਹਿਨੀ ਤੁਮ ਮੁੰਦਿਆ ਗੋ ਤੁੰ ਹੀ ਵਿਮੋੜ ਮੋਯਾਇਂ ਹੈ
3: ਲੋਬੀ ਵੀ ਮੈਂ ਗੇਨੇ ਕੀ ਹਿਨਤ
2: ਜ਼ੇਵੀਅਨ ਗੇ ਸਵਾਲ ਮੇਰਾ ਹਸੀ ਹੁਨੋ ਏਨੇ ਪਲੰ ਇੰਦੇਵੋਨੀ ਜ਼ੇਵੀਅਨ ਗੇ ਮੋਨਾ ਇਹ ਸਵਾਲ ਜਵਾਬ ਦੇਨ ਵਿਸ ਏਨੇ ਕੰਨੇ ਗੁਣੋ ਦਿਰਿਉਲਮ ਗੇ ਏ ਬਾਬੂ ਕਾ ਏਨਾ ਵਣੀ ਨਾ ਕਾਮਯਾਬ ਵੇਫਾ ਹਮੇ ਆਇਕੁ ਕਾ ਲੋਬੀ ਕਾ ਏਨੇ ਕੀ ਮਾਹਿਰ ਵਿਸ ਨੋ ਹਯਾਤੁ ਗਾ ਵਿਮਨੁ ਫੁਰ ਤਮ ਲੋਏ ਬ ਫੁਰ ਕ ਸਤੀਫਾ ਏਨ ਜ਼ਵਾਜਿ ਹਯਾਤ ਫਿਸ਼ੀ ਬੀਰ ਟਿਸ ਕਾਇ ਕੀਗਾ ਲੋਬੀ ਗੇ ਮੌਲੂ ਜ਼ੇਵੀਅਨ ਈਰਸ਼ਾ ਦਿਨਮੁਗ ਏਨਾ ਕੁਫੂ ਵਿਸ ਹਮਨੁਏ
0: ਏ ਮੀਹ ਗੇ ਮਤਿੰਗ ਬਦੁ ਹਾਂਦੁ ਮ